ਇਜਾਜ਼ਤ ਹੈ। ਸਾਥੀਓ, ਇਹ ਕਿੱਸਾ ਉਸ ਵਕਤ ਦਾ ਹੈ ਜਦ ਫਰਵਰੀ ਸਨ 1948 ਨੂੰ ਲੈਫਟੀਨੈਂਟ ਕੁਸ਼ਲ ਚੰਦ ਉਨ ਦੋ ਅਧਿਕਾਰੀਓ ਮੇਂ ਸੇ ਏਕ ਥੇ ਜਿਨ੍ਹੋਂ ਨੇ ਸਥਾਨੀ ਮਿਲਿਸ਼ੀਆ ਬਲ ਬਣਾਏ ਔਰ ਲੱਦਾਖ ਘਾਟੀ ਕੀ ਰੱਖਿਆ ਕਰਨੇ ਮੇਂ ਮਦਦ ਕਰਨੇ ਕੀ ਖੁਦ ਆਪਣੀ ਇੱਛਾ ਸੇ ਲੇਹ ਜਾਣੇ ਕੀ ਬਾਤ ਰੱਖੀ ਥੀ। ਇਸਕੀ ਉਨ੍ਹੇ ਸਵੀਕ੍ਰਿਤ ਵੀ ਮਿਲ ਗਈ ਥੀ। 4 ਮਾਹ ਕੇ ਲੀਏ ਜੰਮੂ ਔਰ ਕਸ਼ਮੀਰ ਰਾਜ ਬਲੋਂ ਕੇ ਏਕ ਪਲਾਟੂਨ ਔਰ ਲਗਭਗ 20 ਸਥਾਨੀ ਮਿਲਿਸ਼ੀਆ ਕੇ ਸਾਥ ਲੈਫਟੀਨੈਂਟ ਕੁਸ਼ਲ ਚੰਦ ਉਸ ਸਥਾਨ ਪਰ ਜਾ ਪਹੁੰਚੇ ਜਹਾਂ ਦੁਸ਼ਮਣੋਂ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿਆ ਥਾ।

ਜੀ ਆਗਾਮ ਵਿਧਾਨ ਸਭਾ ਖੇਤਰ ਦਾ ਪ੍ਰਤੀਨਿਧਿਤਵ ਕਰਾਈ ਕ੍ਰਿਸ਼ਨਾ ਪਾਸਵਾਨ ਤਨੌਰ ਦੀ ਸੇਵਾ ਸੀਟ ਤੇ ਭਾਜਪਾ ਵਿਧਾਇਕ ਕੈਲਾਸ਼ ਸਿੰਘ ਰਾਜਪੂਤ ਅਧਿਕਾਰ ਦੀ ਖੈਰ ਵਿਧਾਨ ਸਭਾ ਸੀਟ ਸੇ ਵਿਧਾਇਕ ਸੁਹੇਲ ਦੇਵ ਔਰ ਵਿਧਾਨ ਪਰਿਸ਼ਦ ਸਦਸਯ ਹੰਸ ਰਾਜ ਵਿਸ਼ਵਕਰਮਾ ਹੋਰ